रिकमेंडेशन सर्टिफिकेट में जब मेजर रोहित गोगोई गिल्सन इंजीनियर नाम ले 859 EWS तवांग वीपी का तो निकल डाला रात से था और जब अन मेजर गोगोई का तवांग है इन ब्रोंग तो कम का और ग्राफ सोंग गुड सोंग का टाइरिंग काम लाम के का ते क्रीम जो इम चंग डोम जाम सन का सत काम के का तो फी है जब अन वन नाम ले गोगोई क्लाइ फी का तो निकल डाला रात से था और जब ल समलात फी ही इन जाम शाओ मो ग्राफ सोंग गुड सोंग चंग डोम ब्रोंग तो कम का और ฉันก็รู้พงจังตั้มจำมันก็คอยกล้าแล้วก็ใต้ดินกามเกิดก็มันจะวันที่ฟีฮีพิลีตรงนี้ก็เครียดก็ตั้มด่าด่าแล้วนะเจริญเท่าก็แล้วก็หัวไปลอว่าเชียงดิสตริกแอดมินิสเทรชันก็เนี่ยมันเลยทราฟิกแอดไวเซอรี่ดอมตั้มจำวันเนี่ยมันเลยบิ๊กชันว่าการีชันชาวมุกยาครุ่งวิ่งรัดจงกุจงเตรียมตั้มจำฉันวิ่งเนี่ยมันเลยการู้นั่งลิขาบาลีนั่งจำวันเนี่ยมันเลยบรองอุปนิมนต์ตรงนี้ก็เท่าก็ตั้มด่าแล้วนะเจริญเท่าก็รันจะอันบรองจะอันวันเนี่ยมันเลยอันไรตรงนี้เลยก็เงียบเราคงรับมองบุญมาวิ่งรัดจงกุจงฮีระแต่เมลอยมันในลางบรองให้รัฐไทยชุดหนึ่งจะอันกิรูลิขาบาลีวันนี้มันเลย ALB รถอันจะอันวันนี้มันเลยบุญมองตรงนี้ก็เท่ากันดันดาลันนัดเสร็จเท่ากันจะอันมันจะคิววังที่แต่กัดมันจะฟีหินจะสาวสำลาวจะวันฟีหิบรองก็ต้องดัดตรานัดฟีหิโตนักกินกังบุญไม่วิ่งรัดจงกุจงฮีระแต่หนึ่งในก็ใกล้แต่ก็ต้องดัดดาลันดัดใครเท่ากันวันนี้มันเลยอินเดียนเมทรอลจิกาดีพาร์ตเมนต์ก็ยังจะเลี้ยงจ้าลังก่อนกินอารุณชลประเทศปุ๋ยเล็กวางหัวเทคชันส่งก็ 72.8 mm วางสำลาวจ้าวันที่ฟีฮีอะไรก็จงกุจงเทคเรื่องสำลาตีให้เราฟังลาวจนในกระเท้าก็ได้ดาร์ลันัดเซลท้าก็รันจ้าลังกินเมทรอลจิกาเซ็นทรัลดานากลก็ยัลโลเอลาร์มจ้าวันที่20 district arunachal pradesh le phi ka dane dar la na chhel tha goran jan yelo elad anja anwan papam pare district dane samang hingra chong gut chong kaise kamlam mutun na hira etai ning ra tai meloim ne set sampam bui ne ga thaisning dane ga thau ga dar dar la da chhel thau ga ranjan wang lang wan tamang uti tai kat mang hi gra chong se bikhai thau ga na chhel thau ga tokin fifa world cup samun jawan fi hi hanga wa portugal पोर्चुगल का नाम ले उज्बेकिस्तान भी 5-0 का पे का तो ने गंदा ला ना चल था और जान 5-0 का पे का जान वन नाम ले ग्रुप के ले खेलिए का निंग ह्यूस्टन यू यूनाइटेड स्टेट्स से और जान खेला अंजा लग नाम ले 41 ईयर ओल्ड नाम ले क्रिस्टिनो रोनाल्डो का गोल की फी का जा वन फी ही नाम ले पोर्चुगल का वंजा 5 गोल सम रकमो उज्बेकिस्तान में जहाँ ब्राद मुलाम पी ने रहने का थाव का डंडा लो रंजा अन मैच ले क्रिस्टिनो रोनाल्डो भी वन मैन ऑफ द मैच पी का तो रहने का डाल ला ना चल थाव का और तो कमान किन लाइक और सॉन्ग अन साउंड लग पहले तो किन कमान तंजाई जाए ग्याचुनिंग जाए मंग सोगुन मम